0: ਪਿਆ ਪਾਪਰ ਸੁੱਤ ਬੁੱਤਿਆ ਟਕਨੇ ਪਾ ਟਕਾਈ ਮੇਰ ਪਾਇਆ ਮੈਂ ਹੈ ਕਦਮਨਾਬ ਖਾਲ ਮੈਂ ਨਾ ਖਾਲੀ ਛੇਰ ਪੰਜੇ ਉੱਪਰ ਪੰਜਾ ਜਿਸਕਾ ਦੁਸ਼ਮਣ ਵੀ ਡਟੇ ਨਾ ਫੇਰ
1: ਪੰਜੇ ਉੱਪਰ ਪੰਜਾ ਜਿਸਕਾ ਦੁਸ਼ਮਣ ਵੀ ਡਟੇ ਨਾ ਫੇਰ
0: ਡੱਟੀ ਤੱਕਿਆ ਏ ਕਮਾਇਆ ਤਲਵੇ ਮੈਂ ਤਰਲੋਕੀ ਨਾਥ ਲੈ ਸਵਰ ਮੈਂ ਲੀਨ ਮਾਲਕ ਪਾਸ ਰਹਿ ਸੈ ਦਿਨ ਔਰ ਰਾਤ